0: ਨਾ ਦਿਖਾੜੇ ਕਣਕ
1: ਪੜਮੋਦੇ ਬਾਤੀ ਬਾਤਾ ਕਜ ਤੋਂਦੇ ਰੇ ਮਾਂਜੀ ਗਰ ਕਾਂਜੀ ਗਾਇ ਸਿੰਘ ਕੇ ਹਲਾਏ ਪਾਣੀ ਗਾਇ ਤੇ ਚਾਰੇ ਚਾਵੇ ਚਾਲੂ ਸੋਸਨ ਪਾਲਿਆ ਸੁਗਾਲੂ ਬੋਲਤੇ ਬੋਲ ਕੀ ਮਨ ਜਲਤੇ ਜਲਾ ਰੇ ਖੰਡੇ ਖੰਡੇ ਹਰਲੀ ਗੂੜਾ ਪੀਲਾ ਕਈ ਲੜ ਪੀਲਾ ਰੇ ਮਾਂਜੀ ਗਰ ਕਾਂਜੀ ਗਾਇ ਸਿੰਘ ਹਲਾਏ ਪਾਣੀ ਘਾਟ ਚਾਰੇ ਚਾਰੇ ਚਾਲੂ ਸੋਧਨ ਪਾਲਿਆ ਸੁਗਾਲੂ ਬੋਲਤੇ ਬੋਲ ਕੀ ਮਨ ਜਲਤੇ ਜਲਾ ਰੇ
0: ਤਮਰ ਪਰਾ ਬੜਾ ਹੀ ਰਲਾ ਡੇਂਡਾ ਬੜਾ ਬੋੜਾ ਵੇਲਾ ਰਾਜ ਮਾਂਜੀ ਗਰ ਕਾਂਜੀ ਗਾਇ ਸਿੰਘ ਹਲਾਏ ਪਾਣੀ ਘਾਟ ਚਾਰੇ ਚਾਰੇ ਚਾਲੂ ਲਮ ਕੇ ਰਿਆ ਸੁਗਾਲੂ ਬੋਲਤੇ ਬੋਲ ਲੇ ਮੈਂ ਜਲਤੇ
1: ਦੁਈ ਪਾਟ ਕੀਲਾ ਛੇਵਟ ਖਾਈ ਲੋਟ ਪੀਲਾ ਮਾਂਜੀ ਗਰ ਕਾਂਜੀ ਗਾਇ ਸਿੰਘ ਹਲਾਏ ਪਾਣੀ ਘਾਟ ਚਾਰੇ ਚਾਰੇ ਚਾਲੂ ਸੋਸਨ ਪਾਲਿਆ ਸੁਗਾਲੂ ਬੋਲਤੇ ਬੋਲ ਕੀ ਮਨ ਜਲਤੇ ਜਲਾ
0: ਰਿਆ ਮਿਲੇ ਕਹ ਤੂੰ ਜਲ ਕਰ ਤੂੰ ਬਾਬਾ ਭਾਈ ਕਰ ਨੇ ਤੂੰ ਰਾਏ ਮਾਂਜੀ ਗਰ ਕਾਂਜੀ ਗਾਇ ਸਿੰਘ ਹਲਾਏ ਪਾਣੀ ਘਾਟ ਚਾਰੇ ਚਾਰੇ ਚਾਲੂ ਲੰਬੇ ਰਿਆ ਸੁਗਾਲੂ ਬੋਲਤੇ ਬੋਲ
1: ਕੂੜਾ ਕੁੰਦੀ ਦੇ ਬੁੱਧ ਦੂੜਾ ਰੇ ਮਾਂਜੀ ਗਰ ਕਾਂਜੀ ਗਾਇ ਸਿੰਘ ਹਲਾਏ ਪਾਣੀ ਘਾਟ ਚਾਰੇ ਚਾਰੇ ਜਾਲੂ ਸੋਸਨ ਪਾਲਿਆ ਸੁਗਾਲੂ ਬੋਲਤੇ ਬੋਲ ਕੀ ਮਨ ਜਲਤੇ ਜਲਾ ਰੇ।